0: Better music for Griffith. 2MIA FM, the local one.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਤੁਹਾਡਾ ਆਪਣਾ ਬੋਬੀ ਹਾਜ਼ਰ ਹਾਂ ਤੁਹਾਡਾ ਫੇਵਰੇਟ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ ਲੈ ਕੇ, ਅਤੇ ਸ਼ੁਰੂ ਕਰਾਂਗੇ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ. ਉਸ ਤੋਂ ਬਾਅਦ ਆਪਾਂ ਇੱਕ ਦੋ ਹੋਰ ਗੁਰਮਤ ਜੋ ਵੀ ਸ਼ਬਦ ਚਲਾਵਾਂਗੇ ਜਾਂ ਫਿਰ ਕੋਈ ਵੀ ਸੌਂਗ ਚਲਾਵਾਂਗੇ ਧਾਰਮਿਕ, ਅਤੇ ਉਸ ਤੋਂ ਬਾਅਦ ਆਪਾਂ ਆਪਣੇ ਜੋ ਅੱਜ ਗੈਸਟ ਆ ਰਹੇ ਆ ਉਹਨਾਂ ਨਾਲ ਤੁਹਾਨੂੰ ਫੇਸਬੁੱਕ ਲਾਈਵ 'ਤੇ ਆਪਣੇ ਪੇਜ 'ਤੇ ਜਾ ਕੇ ਲਾਈਵ ਹੋ ਕੇ ਉੱਥੇ ਵਿਚਾਰ ਕਰਾਂਗੇ. ਨਾਲੇ ਅੱਜ ਕੀ ਰੈਡੀ ਕਰਕੇ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਉਹ ਵੀ ਦੱਸਾਂਗੇ. ਤਾਂ ਸ਼ੁਰੂ ਕਰਦੇ ਹਾਂ ਅੱਜ ਦਾ ਸ਼ੋਅ ਇਸ ਬਹੁਤ ਹੀ ਪਿਆਰੇ ਸ਼ਬਦ ਦੇ ਨਾਲ, ਜਿਸ ਨੂੰ ਗਾਇਆ ਦਿਲਜੀਤ ਦੋਸਾਂਝ ਨੇ, ਆਰ ਨਾਨਕ ਪਾਰ ਨਾਨਕ.
2: समुंद शाह सुल्तान गिरहा से ती माल तन कीड़ी तुलना हो बनी जे तिस मनो न मिसरे.

ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਜੋ ਵੀ ਦੋਸਤ ਹੁਣ ਆਪਣੇ ਫੇਸਬੁੱਕ ਪੇਜ ਬੌਬੀਜ਼ ਪੰਜਾਬੀ ਟਾਕ ਸ਼ੋਅ ਦੇ ਫੇਸਬੁੱਕ ਦੇ ਵਿੱਚ ਹੁਣ ਜੁੜੇ ਹਨ, ਉਹਨਾਂ ਨੂੰ ਦੱਸ ਦਈਏ ਕਿ ਅੱਜ ਸਾਡੇ ਨਾਲ ਸਾਡੇ ਮਾਣਯੋਗ ਜੁੜੇ ਹਨ, ਸਾਡੇ ਨਾਲ ਜੁੜੇ ਹਨ, ਪੰਜਾਬ ਤੋਂ ਇੰਡੀਆ ਤੋਂ ਆਏ ਹਨ

ਅੱਜ ਐਮਓਈ ਦੇ ਸਟੂਡੀਓ ਵਿੱਚ ਮੈਲਬਨ ਤੋਂ ਇੱਕ ਬੜਾ ਹੀ ਪਿਆਰਾ ਦੰਪਤੀ ਜੋੜਾ ਆਇਆ ਹੈ।

0: ਇਹ ਸੀ ਹਾਰਮੋਨੀਅਮ ਦੇ ਨਾਲ। ਇਸ ਤੋਂ ਬਾਅਦ ਇਹ ਭਾਈ ਸਾਹਿਬ ਹਰਿੰਦਰ ਸਿੰਘ ਪੱਟੀ ਜੋ ਉਹਨਾਂ ਦੇ ਹਸਬੈਂਡ, ਜੋ ਹਰਿੰਦਰ ਸਿੰਘ ਪੱਟੀ ਜੀ ਉਹਨਾਂ ਦੇ ਹਸਬੈਂਡ ਹਨ, ਇਹ ਤੁਹਾਨੂੰ ਇੱਕ ਹਿੰਦੀ ਦਾ ਗਾਣਾ।
1: ਹਾਂਜੀ, ਝੂਲੇ ਨੇ ਦੋਨੋਂ
0: ਹਿੰਦੀ ਦਾ ਗਾਣਾ, ਝੂਲੇ ਮੇਂ
2: ਝੂਲੇ ਨੇ
0: ਝੂਲੇ ਨਾਜ਼ੁਕ, ਚਲੋ ਕੁਛ ਵੀ ਹੈ। ਸੋ ਤੁਹਾਨੂੰ ਉਹ ਬੜਾ ਪਿਆਰਾ ਕਰੀਓਕੇ ਦਾ ਗੀਤ ਸੁਣਾਉਣਗੇ। ਹਾਂਜੀ

0: ਥੈਂਕ ਯੂ।
1: ਇਹ ਸਨ ਏ ਸੀ ਰਫੀ ਸਾਹਿਬ ਦਾ ਗਾਣਾ ਜੋ ਸਾਡੇ ਪਿਆਰੇ ਮਿੱਤਰ ਹਰਿੰਦਰ ਸਿੰਘ ਪੱਟੀ ਨੇ ਗਾਇਆ। ਹੁਣ ਮੈਡਮ ਜੀ ਤੁਹਾਨੂੰ ਇੱਕ ਤੁਹਾਡੀ ਵਾਰੀ ਹੈ ਨਾ, ਇੱਕ ਹੋਰ ਪਿਆਰਾ ਸਾ ਗੀਤ ਸੁਣਾਉਣਗੇ ਹਿੰਦੀ ਪੰਜਾਬੀ ਪੰਜਾਬੀ ਗੀਤ ਸੁਣਾਉਣਗੇ। ਇਹ ਦੋਨਾਂ ਦੀ ਜੋੜੀ ਆ, ਉਹ ਹਿੰਦੀ ਗੀਤ ਗਾਉਂਦੇ ਪੰਜਾਬੀ ਗੀਤ ਗਾਉਂਦੇ, ਕਿਆ ਮਜ਼ਾ ਹੈ। ਤੁਸੀਂ ਅੱਜ ਸਟੂਡੀਓ ਹਿੰਦੀ ਗੀਤ ਵੀ ਸੁਣੋ ਪੰਜਾਬੀ ਗੀਤ ਵੀ ਸੁਣੋ। ਇਸ 2MI ਦੀ ਟੀਮ ਵੱਲੋਂ ਬੜਾ ਪਿਆਰਾ ਉੱਦਮ ਕੀਤਾ ਹੈ, ਇਹ ਪੰਜਾਬੀ ਗਾਉਣ ਦੇ ਹਿੰਦੀ ਬੜਾ ਪਿਆਰਾ ਜੋੜਾ ਹੈ ਇਹਨਾਂ ਦਾ, ਹਿੰਦੀ ਵੀ ਸੁਣੋ ਪੰਜਾਬੀ ਵੀ ਸੁਣੋ। ਚਲੋ ਮੈਡਮ ਜੀ।
2: ਸ਼ੀਸ਼ਿਆ ਵੀ ਤੇਰੀ ਬੁਲੰਦ ਕਿਸਮਤ ਅਤੇ ਲੋਕ ਵੇਖ ਕੇ ਬੜਾ ਘੁਮੰਡ ਕਰਦੇ। ਸ਼ੀਸ਼ਿਆ ਵੀ ਤੇਰੀ ਬੁਲੰਦ ਕਿਸਮਤ ਅਤੇ ਲੋਕ ਵੇਖ ਕੇ ਬੜਾ ਘੁਮੰਡ ਕਰਦੇ, ਜਾਂ ਸਾਨੂੰ ਵੀ ਸੋਹਣਿਆ ਬਣਾ ਰੱਬਾ, ਜਾਂ ਫਿਰ ਸੋਹਣਿਆਂ ਦਾ ਜੰਮਣਾ ਬੰਦ ਕਰਦੇ। ਸੋਨੀ ਦਾ ਚੁਬਾਰਾ ਅਤੇ ਰੰਗੀਨ ਬਾਰੀਆਂ ਦਾ ਕੋਈ ਕੀ ਕਰੂਗਾ,

0: ਕਰਾਂਗਾ ਥੈਂਕ ਯੂ
1: ਥੈਂਕ ਯੂ ਵੈਰੀ ਮਚ ਮੈਡਮ ਜੀ ਉਹਨਾਂ ਦੇ ਹਸਬੰਡ ਆਉਣਗੇ ਇਹ ਹਰਿੰਦਰ ਸਿੰਘ ਭੱਟੀ ਜੋ ਆ ਜ਼ਿਆਦਾ ਪੰਜਾਬ ਤੋਂ ਬਾਹਰ ਰਹੇ ਹਨ ਇਹਨਾਂ ਦੇ ਫਾਦਰ ਆਰਮੀ ਬੇਸ ਸੀਗੇ ਜਿੱਥੇ ਵੀ ਜਾਂਦੇ ਇਹਨਾਂ ਨੂੰ ਇਹਨਾਂ ਨੂੰ ਨਾਲ ਲੈ ਕੇ ਚਲੇ ਜਾਂਦੇ ਜਿਸ ਕਰਕੇ ਹਿੰਦੀ ਗਾਉਂਦੇ ਆ ਅੱਜ ਹਿੰਦੀ ਇਹ ਸੌਂਗ ਦਾ ਤੁਸੀਂ ਇੰਜੋਏ ਕਰੋ

0: ਥੈਂਕ ਯੂ ਸਰ ਥੈਂਕ ਯੂ
1: ਨਹੀਂ ਮੈਂ ਤਾਂ ਮੇਰਾ ਟਾਈਮ ਤੁਹਾਨੂੰ ਮੈਂ ਤੁਹਾਨੂੰ ਦੇ ਦਿੱਤਾ ਆਪਣਾ ਸਾਡੇ ਗੈਸਟ ਤੁਹਾਨੂੰ ਜੀ ਆਇਆ ਵੈਲਕਮ ਕਰਦਾ 2MA ਦੀ ਟੀਮ ਵੱਲੋਂ ਅੱਜ ਮੇਰਾ ਟਾਈਮ ਨਹੀਂ ਅੱਜ ਮੇਰਾ ਟਾਈਮ ਹੁਣ ਤੁਹਾਨੂੰ ਤੁਸੀਂ ਕਦੇ ਕਦੇ ਆਉਂਦੇ ਹੋ ਤੁਹਾਨੂੰ ਮੋਸਟ ਵੈਲਕਮ ਇਹ ਹੈ
2: ਤੁਸੀਂ ਗੀਤ
1: ਗਾਓ ਅਗਲੇ ਟਾਈਮ ਵੀ ਤੋਂ ਨੈਕਸਟ ਟਾਈਮ ਜ਼ਰੂਰ ਐਮਾ ਦੀ ਸਟੂਡੀਓ ਵਿੱਚ ਹੈ ਕਿਉਂ ਭਾਅ ਜੀ
3: ਹਾਂ ਜੀ ਹਾਂ ਜੀ ਹਾਂ
2: ਇੱਕ ਸੂਫੀ ਸੌਂਗ ਪੇਸ਼ ਕਰਾਂਗੇ ਇਸ਼ਕ ਇਸ਼ਕ ਨੇ ਲੋਕੀ ਕਹਿੰਦੇ ਇਸ਼ਕ ਇਸ਼ਕ ਨੇ ਲੋਕੀ ਕਹਿੰਦੇ ਅਤੇ ਅਸੀਂ ਸੱਟ ਇਸ਼ਕ ਦੀ ਖਾ ਬੈਠੇ ਲੋਕੀ ਲੱਭਦੇ ਯਾਰ ਗੁਆਚਿਆਂ ਨੂੰ ਅਤੇ ਅਸੀਂ ਲੱਭਿਆ ਯਾਰ ਗੁਆ ਬੈਠੇ

0: Thank you.
1: ਇਹ ਸਨ ਹਰਿੰਦਰ ਸਿੰਘ ਸੰਧੂ
2: ਪੱਟੀ
3: ਅਸੀਂ
1: ਉਹ ਬਲਾੜੀ ਮੇਰੇ ਮਾਫ ਕਰਨਾ ਪੱਟੀ ਸਾਹਿਬ ਤੁਹਾਡੇ ਰੂਬਰੂ ਹੋਏ ਹਨ ਮੈਂ ਦੁਬਾਰਾ ਫਿਰ ਮਾਫ਼ੀ ਮੰਗਦਾ ਕਿਉਂਕਿ ਮੈਂ ਲਿਖਿਆ ਵੀ ਹੈ ਤੋ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਹਾਂ ਜਦੋਂ ਵੀ ਗ੍ਰਿਫਤ ਆਉਣ ਸਟੂਡੀਓ ਵਿੱਚ ਸਾਡੇ ਨਾਲ ਇੱਥੇ ਆਉਣ ਤਿਆਰੀ ਕਰਕੇ ਆਉਣਗੇ ਲਾਸਟ 'ਤੇ ਸਪੈਸ਼ਲੀ 2MI ਦੀ ਟੀਮ ਵੱਲੋਂ ਅਤੇ ਸਿੱਖ ਨੌਜਵਾਨ ਸਭਾ ਵੱਲੋਂ ਇਹਨਾਂ ਦਾ ਮੋਸਟ ਵੈਲਕਮ ਕਰਦੇ ਹਾਂ ਤੋ ਇੱਥੇ ਹੀ ਸਾਡੇ ਟਾਈਮ ਦੀ ਸਮਾਪਤੀ ਹੈ ਅਗਲੇ ਅਗਲਾ ਜੋ ਪ੍ਰੋਗਰਾਮ ਹੈ ਇਹ ਪ੍ਰੋਗਰਾਮ 95.1 'ਤੇ ਐਵਰੀ ਥਰਸਡੇ 8 to 10 ਪੇਸ਼ ਕੀਤਾ ਜਾਂਦਾ ਹਨ ਇਸਦੇ ਬ੍ਰੌਡਕਾਸਟਰ ਹਨ ਬੌਬੀ ਭਗਤਾਣਾ ਫਰੋਮ UP ਤੋ ਬੜਾ ਪਿਆਰਾ ਬ੍ਰੌਡਕਾਸਟ ਕਰਦੇ ਹਨ ਬੜੀ ਮਿਹਨਤ ਕਰਦੇ ਹਨ ਅਤੇ ਅਗਲੇ ਹਫ਼ਤੇ 8 to 10 ਇਹ ਪ੍ਰੋਗਰਾਮ ਫਿਰ ਪੇਸ਼ ਹੋਵੇਗਾ ਇਸਦਾ ਫੇਸਬੁੱਕ ਹੈ 2MOA ਬੌਬੀ ਪੰਜਾਬੀ ਸ਼ੋਅ ਅਗਲੇ ਵੀਰਵਾਰ ਫਿਰ ਹਾਜ਼ਰ ਹੋਵਾਂਗੇ ਰੱਬ ਰਾਖਾ
0: ਅਸੀਂ ਬਹੁਤ ਹੀ ਧੰਨਵਾਦੀ ਹਾਂ 2MIA ਟੀਮ ਦੇ ਸਪੈਸ਼ਲੀ ਸਿੱਖ ਨੌਜਵਾਨ ਸਭਾ ਜਿਨ੍ਹਾਂ ਨੇ ਇਸ ਪਲੇਟਫਾਰਮ 'ਤੇ ਸਾਨੂੰ ਆਉਣ ਦਾ ਮੌਕਾ ਦਿੱਤਾ ਅਤੇ ਅਸੀਂ ਬਹੁਤ ਹੀ ਰੀਅਲੀ ਬਹੁਤ ਹੀ ਇਸ ਸ਼ੁਕਰਗੁਜ਼ਾਰ ਹਾਂ ਇਸ ਪ੍ਰੋਗਰਾਮ ਵਾਸਤੇ ਤੁਸੀਂ ਸਾਨੂੰ ਮੌਕਾ ਦਿੱਤਾ ਹੈ
2: ਸਿੱਖ ਨੌਜਵਾਨ ਸਭਾ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਕਿ ਸਾਨੂੰ ਇਹ ਪਲੇਟਫਾਰਮ ਦਿੱਤਾ ਅਸੀਂ ਪ੍ਰੋਫੈਸ਼ਨਲ ਸਿੰਗਰ ਨਹੀਂ ਹਾਂ ਬਟ ਇਹ ਸਾਡੀ ਹੋਬੀ ਹੈ ਅਤੇ ਅਸੀਂ ਇੱਥੇ ਆਏ ਭਾਈ ਹਰਬੰਸ ਸਿੰਘ ਭਾਅ ਜੀ ਦਾ ਔਰ ਬੌਬੀ ਜੀ ਦਾ ਔਰ ਸਾਡੇ ਭੈਣ ਇੱਥੇ ਰਹਿੰਦੇ ਆ ਕਿੱਟੂ ਭਾਈ ਸਾਹਿਬ ਉਹਨਾਂ ਕੋਲ ਅਸੀਂ ਮੈਲਬਰਨ ਤੋਂ ਆਏ ਹਾਂ ਇੱਥੇ ਉਹਨਾਂ ਨੂੰ ਅਸੀਂ ਆਪਣਾ ਇੰਟਰਸਟ ਸ਼ੋਅ ਕੀਤਾ ਅਤੇ ਇਹ ਅੱਜ ਸਾਨੂੰ ਇੱਥੇ ਗਾਉਣ ਦਾ ਮੌਕਾ ਮਿਲਿਆ ਇਸ ਲਈ ਗਲਤੀ ਮਾਫ਼ ਪਹਿਲਾਂ ਵੀ ਮੰਗਣਾ ਚਾਹੁੰਦੀ ਸੀ ਬਟ ਮੈਂ ਥਰੋ ਵਿੱਚ ਬੋਲ ਗਈ ਫਲੋ ਵਿੱਚ ਅਗਰ ਸਾਡਾ ਪਸੰਦ ਨਹੀਂ ਆਇਆ ਹੋਏਗਾ ਤਾਂ ਅਸੀਂ ਮਾਫ਼ੀ ਦੇ ਜਾ ਚੱਕਾਂ ਥੈਂਕ ਯੂ ਸੋ ਮੱਚ
1: ਤੁਹਾਡਾ ਗੀਤ ਬਹੁਤ ਪਸੰਦ ਹੈ ਇਹਨੇ ਪਸੰਦ ਨਹੀਂ ਆ ਕਮੈਂਟਸ ਤੁਹਾਨੂੰ ਬਹੁਤ ਮਿਲਣਗੇ ਗ੍ਰਿਫਤ ਦੇ ਨੌਜਵਾਨ ਸਭਾ ਆਪ ਨੂੰ ਫਿਰ ਵੀ ਬੁਲਾਉਣਗੇ ਹੋਪ ਕਰਦੇ ਜਲਦੀ ਆ ਤੁਸੀਂ ਇਸ ਗ੍ਰਿਫਤ ਸ਼ਹਿਰ ਵਿੱਚ ਆਓਗੇ ਅਤੇ ਇੱਥੇ ਹੀ ਇਸ ਪ੍ਰੋਗਰਾਮ ਦੀ ਸਮਾਪਤੀ ਹੈ ਅਤੇ ਇਸਦਾ ਫੇਸਬੁੱਕ ਪੇਜ ਹੈ ਜੇ ਕਿਸੇ ਨੇ ਪ੍ਰੋਗਰਾਮ ਦੇਖਣਾ ਹੋਵੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਇਸ ਫੇਸਬੁੱਕ 'ਤੇ ਆਉਂਦੇ ਰਹਿੰਦੇ ਹਨ ਇਸਦਾ ਫੇਸਬੁੱਕ ਪੇਜ ਹੈ 2MOA ਬੌਬੀ ਪੰਜਾਬੀ ਟੋਕ ਸ਼ੋ ਇਹ ਤਾਂ ਤੁਸੀਂ ਦੇਖ ਸਕਦੇ ਇਸ 'ਤੇ ਹੋਰ ਵੀ ਐਡਵਰਟਾਈਜ਼ਮੈਂਟ ਬੌਬੀ ਸਾਹਿਬ ਕਰਦੇ ਹਨ ਅਗਲੇ ਹਫ਼ਤੇ ਫਿਰ ਹਾਜ਼ਰ ਹੋਵਾਂਗੇ ਅੰਟਿਲ ਰੱਬ ਰਾਖਾ
2: ਥੈਂਕ ਯੂ ਸੋ ਮੱਚ
3: ਸੋ ਦੋਸਤੋ ਇੱਥੇ ਆਪਾਂ ਲਾਈਵ ਵੀਡੀਓ ਐਂਡ ਕਰਦੇ ਹਾਂ ਪਰ ਵੀਡੀਓ ਐਂਡ ਕਰਨ ਤੋਂ ਪਹਿਲਾਂ ਮੈਂ ਅੰਕਲ ਹਰਬੰਸ ਸਿੰਘ ਚੌਹਾਨ ਜੀ ਦਾ ਸਰਦਾਰ ਹਰਿੰਦਰ ਸਿੰਘ ਪੱਟੀ ਜੀ ਸੁਰਿੰਦਰ ਕੌਰ ਪੱਟੀ ਜੀ ਇਹਨਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਇਸ ਸ਼ੋਅ ਵਿੱਚ ਆ ਕੇ ਇੱਕ ਰੰਗ ਬੰਨਿਆ ਕਹਿੰਦੇ ਮੇਰਾ ਟਾਈਮ ਬਹੁਤ ਵਧੀਆ ਸਪੈਂਡ ਹੋਇਆ ਸਾਡਾ 10 ਮਿੰਟ ਦਾ ਮੋਸਟਲੀ ਆਪਾਂ ਸੌਂਗ ਕਰਦੇ ਹਾਂ ਪਰ ਅੱਜ 9:05 ਹੋ ਗਏ ਆ ਅਤੇ 1 ਘੰਟੇ ਦੀ ਲਾਈਵ ਵੀਡੀਓ ਲਗਾਤਾਰ ਆਪਾਂ ਤੁਹਾਡੇ ਨਾਲ ਤੁਹਾਨੂੰ ਗਾਣੇ ਸੁਣਾਏ ਇਸ ਸ਼ੋਅ ਦੇ ਦੌਰਾਨ ਤਾਂ ਇਸੇ ਨਾਲ ਮੈਂ ਇੱਥੇ ਵੀਡੀਓ ਦੇ ਐਂਡ ਕਰਦਾ ਸਤਿ ਸ਼੍ਰੀ ਅਕਾਲ ਗੁੱਡ ਨਾਈਟ ਆਪਾਂ ਮਿਲਦੇ ਹਾਂ ਅਗਲੇ ਹਫ਼ਤੇ ਇਸੇ ਟਾਈਮ 8 to 10 ਤੱਕ ਇੱਕ ਵਾਰ ਫਿਰ ਨਵਾਂ ਸ਼ੋਅ ਲੈ ਕੇ ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਗੁੱਡ
0: ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ
3: ਸੋ ਦੋਸਤੋ ਆਪਾਂ ਲਾਈਵ ਵੀਡੀਓ ਹੁਣ ਐਂਡ ਕੀਤੀ ਹੈ ਪਰ ਆਪਾਂ ਔਨ ਏਅਰ ਹਾਂ 10 ਤੱਕ ਸੋ ਰਿਕੁਐਸਟ ਭੇਜਣ ਲਈ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ www.2miafm.org.au ਅਤੇ ਉੱਥੇ ਜਾ ਕੇ ਰਿਕੁਐਸਟ ਵਾਲਾ ਬਟਨ ਪ੍ਰੈੱਸ ਕਰਕੇ ਜੋ ਵੀ ਪੰਜਾਬੀ ਸੌਂਗ ਤੁਸੀਂ 10 ਤੱਕ ਸੁਣਨਾ ਚਾਹੁੰਦੇ ਹੋ ਤੁਸੀਂ ਸੁਣ ਸਕਦੇ ਹੋ ਸੋ ਪਹਿਲਾ ਸੌਂਗ ਆਪਾਂ ਚਲਾਵਾਂਗੇ ਕੁਲਦੀਪ ਮਾਨਕ ਦਾ ਸੋ ਜਿੱਦਾਂ ਜਿੱਦਾਂ ਰਿਕੁਐਸਟਾਂ ਆਪਾਂ ਨੂੰ ਆਊਗੀਆਂ ਆਪਾਂ ਤੁਹਾਡੇ ਰਿਕੁਐਸਟਾਂ ਪਲੇ ਕਰਾਂਗੇ 10 ਤੱਕ ਸਤਿ ਸ਼੍ਰੀ ਅਕਾਲ ਸ਼ੁਰੂ ਕਰਦੇ ਐਂਟਰਟੇਨਮੈਂਟ ਸੈਗਮੈਂਟ
4: Wicked ENT. You ain't ready for this one. It's DJ Hans, DJ Shroom.

ਸੋ ਦੋਸਤੋ ਇਸ ਨਾਲ ਮੈਨੂੰ ਦੋ ਇਜਾਜ਼ਤ, ਆਪਾਂ ਮਿਲਦੇ ਹਾਂ ਤੁਹਾਨੂੰ ਅਗਲੇ ਹਫ਼ਤੇ ਇਸੇ ਟਾਈਮ 8 to 10 ਵਜੇ ਤੱਕ ਤੁਹਾਡੇ ਫੇਵਰ ਸ਼ੋਅ ਬੋਬੀਸ ਪੰਜਾਬੀ ਟਾਕ ਸ਼ੋਅ 'ਤੇ। ਸੋ ਗੁੱਡ ਨਾਈਟ, ਸਤਿ ਸ਼੍ਰੀ ਅਕਾਲ, ਮਿਲਦੇ ਅਗਲੇ ਹਫ਼ਤੇ।